0: It's 11:15 a.m.
1: This time check is brought to you by
2: White-ish Beauty Cream Glowing Skin Jo Raaz, a product by Biocon International Pakistan.
3: ਹਰ ਬਾਰ ਜਾਂ ਨੰਨੜਾ ਕਦਮ ਇੱਕ ਨਈ ਦੁਨੀਆ ਦਾ ਵਧਨ ਤਾ, ਪਰ ਪੋਲੀਓ ਇਨਨ ਕਦਮਨ ਕੇ ਰੋਕੇ।